ਕਰਦਿਆਂ ਜੀਵਾਂ ਵਿੱਚ ਅੱਲਾ ਮਰ ਜਾਵਾਂ, ਜਾਂ ਜਾਂ ਰੂਹ ਜੁੱਸੇ ਵਿੱਚ ਹੋਵੇ ਤੇਰਾ ਇਸਮ ਪੁਕਾਵਾਂ। ਯਾ ਅੱਲਾ ਹਮਾਰੇ ਦਿਲੋਂ ਕੋ ਆਪਣੇ ਜ਼ਿਕਰ ਸੇ ਜ਼ਿੰਦਾ ਰੱਖ, ਹਮਾਰੀ ਜ਼ੁਬਾਨੋਂ ਕੋ ਆਪਣੇ ਨਾਮ ਸੇ ਤਰ ਰੱਖ, ਔਰ ਜਬ ਦੁਨੀਆ ਸੇ ਰੁਖਸਤ ਹੋਣੇ ਕਾ ਵਕਤ ਆਏ ਤੋ ਹਮਾਰੇ ਦਿਲ ਔਰ ਜ਼ੁਬਾਨ ਤੇਰੇ ਜ਼ਿਕਰ ਸੇ ਆਬਾਦ ਹੋਂ। ਯਾ ਅੱਲਾ ਹਮਾਰੇ ਵਾਲਦੈਨ ਕੋ ਆਪਣੀ ਰਹਿਮਤ ਮੇ ਰੱਖ, ਹਮਾਰੀ ਔਲਾਦ ਕੋ ਹਦਾਇਤ ਅਤਾ ਫਰਮਾ, ਹਮੇਂ ਈਮਾਨ ਔਰ ਪਰ ਇਸਤਕਾਮਤ ਦੇ, ਔਰ ਖਾਤਮਾ ਬਿਲ ਖੈਰ ਨਸੀਬ ਫਰਮਾ। ਆਮੀਨ। ਤੋ ਆਈਏ ਬ੍ਰੇਕ ਕੇ ਬਾਅਦ ਇਸ ਖੂਬਸੂਰਤ ਰੂਹਾਨੀ ਕਲਾਮ ਕੇ ਸਾਥ ਦੁਬਾਰਾ ਆਪਣੇ ਦਿਲੋਂ ਕੋ ਜ਼ਿਕਰ ਇਲਾਹੀ ਸੇ ਸ਼ਾਮਿਲ ਕਰਤੇ ਹੈਂ।